Mangni the Mosri. Tianchini Cherezna, Tadagam, Jamaican Tangani, Azutag, Nin the Krekre Karida Tanga, Tirian Niwan de Songyok. When Jok Jazaka Nenhun Shilu, Sasab Jazan says, Ta Nenhun's Kununda, Azu Nin the Tasoma Tagata, Azu Amenis Gonere, Tadaran, Jankilogdon, Janka Yendiga Cab, Azikarka Shuskonuga Cab, O Tatari. Tetana dag money that Tang Kambuga Malunu Jambu Tatari. Tetanan the Shipag Alu, Tsaji Nura, Tendrone Sapokono, Tendrone Jezerskono, Jamagan Azirjakonu Gunel, O Tatta Jambo and Pangres. Tendrone Nermun the Shakdana Cherezna, Shakdangi Tatang Sanzi, Tangishakono, Konishakono, Shuskono Tri, Tan Niga Shankasung that Tang Nigan Yamata, Gutsid or Tazota, Ten Gogan Yamata Chakdang, Tendrone, and Yamatan Chiwa Nigalaka. Shagita, laka ke chemara te ko tsi te tana da nanga ni ta tsin jo ga te tana da ta tsara langi da tanga da ta ga ti nga shis ki war ta zo kambam ra ta di yun salang ge yun da ni ji na khji ta ga ta ta ga ni nen hun te shi ta lang tang ne ta jo ni lokhor ke na thag tang ne te tang ta ta ga yi na shi ge o ta mu ge sa tang re yo ko ko te tang na da ge nen hun da shi tang nu ge ti da che ren lo a ge na la pa na s ki war te jo ni azu ni ge na na da ne na gi ji go nu ne na de in ji na ma tang shi wa don la pa na s ta li la ma shung go nu shi wa s ku nu da zo da yang ma ge ri ji ta da ge azu thor wa shung go nu we ra shung go nu o dan da chen bun da re de yang pa na s te jo ni don ne la pa na s ta don ne in ji na shir tang in ji na azu ta la le ma ma yin ban da mu ga nu Nopa tangi da tanga da, nopa ta ta zo nyende ta nopa tepsona da sema mchit para, semga semkham madino, otan jungo no chartanga na te kugiyoare. Te tanga da ta ga amara, khawara, dona yang nenak da pana asi, tasakiyoare. Tendro ni ni vjamba zitangna ta ga nenak ka hanchik korza chazrezna, karga niwata, shchawata, salwa, namba, ru ngarwa, te no tapka chazrezna, shaga topke la asi. Oya ta ta ga nenak da si na ta cha ga chani xe li song na da zo khatup ke la si khatup si kunu kha ga na khun zo ma si khat da chakpo ga lwa si kunu ta tari. Ta ni cha re zi na ta jamae khen chang na ta rung nigmi nem ji si chin ran da. Tendro ni ta ga nergo si chin ran da. O tan damo yo ko ga. Te tang na ta nigmi nem ji htsab la cawa yin si ta nigmi nem ji si chin damo zi yo si ki war. Tan da chenpo ta ra ngi ma sing ga. Tan dani tag azo zhongli ngang nao nu tabka o dan de tzige zi ngotru yina chamuz rei tazna o ya ta lukun kwa u ga yanlog japa ga rangzhek ngang na ta nyigma tang omin jewa yang ni chi chi sa si te tag zibla tru chi zi ta ndike song zhong nu te ku go ka sko ka taga tag ndi onma na nyigmi rig shik ten dar nyigmi rig tang namba mandrawa mangshang rang rang la che chi mandrawa yo chang datagla lo re zhan metok charwa tang jewan tokpa shik mayin bar tse tse rang tong yang tag lob cha chang tang ngab cha chik cha thana bja tang nyekha song ngewa me par metok tang chik charwa tang jewa tokwa tang tse tse zongni di sapshuk je nyigma yongzo go kam zhuwa te ji ram zhan sariang jiwa shik yo pi tag jewan da chong gwen zi tge ta tag zo gen ga ਵੀ ਦੁਰਜੀ ਗ ਤਾਗ ਠੁੰਖੀ ਚਮ ਖੇ ਚੀ ਮੈ ਲੋਂ ਰਾਂ ਦੀ ਨੰ ਨੀ ਦ ਚੰਗ ਦਾ ਤੰਗ ਦਾਂ ਦਖੇ ਨਿਗਮੀ ਨੇਮ ਜੀਸ ਕੋ ਨੋਂ ਦਾਂ ਦਖੇ ਨਿੰ ਜੇ ਕੋ ਤੇ ਤੋਂ ਨਾ ਅਜੂ ਸਾ ਚਾ ਨੀ ਦਰੀ ਕਾਰੀ ਜੀ ਨਿੰ ਜਨ ਤਰਾ ਮਥਮ ਨੀ ਤਮੁ ਗ ਤਾ ਨੀ ਜੀ ਇਨ ਸੋਕ ਤੇ ਹਾਂ ਚੇ ਨੀ ਚਰੇ ਦ ਨਾ ਤਾ ਨੇਰ ਗੁਜ਼ ਜੀ ਰੇ ਤਾ ਰੰ ਗੁ ਨਾ ਚੀ ਦੋ ਨੋ ਗ ਨੀ ਰਿਗ ਤਾ ਸ਼ੇ ਕੋ ਗ ਦੇ ਯੰ ਚਰੇ ਜ਼ ਨਾ ਤਾ ਤਾ ਗ ਨੇਰ ਗੁ ਜੈ ਲੀ ਚੋਂ ਸੇ ਮੈਂ ਬਾ ਯੰ ਜੀ ਤਾ ਨੇਰ ਗੁ ਨਾ ਅਜਿਨ ਦੇਪ ਕੋ ਨੋ ਤੇ ਨਾ ਚਗੇ ਜ਼ ਚਗ ਕਗੇ ਰਿਗ ਮੈਂ ਬਾ ਨੋ ਤਾ ਕ ਨਿਵਾ ਤਮੋ ਮੇਸ ਕੀ ਵਾਰੇ ਤੇ ਦੋਨਾ ਦਾਗ ਨਿਰਗੁਲ ਦਾਗ ਜੈਨਲੀ ਚੋਂਸ ਮੈਂ ਬਾਈਨ ਜੀ ਯੰ ਨਿਰਗੁਲ ਯੰ ਦੇ ਸੋਂ ਕ ਨਿਰਗੁਲ ਨਾ ਰੰਗੁਨੀ ਚੀ ਗੋ ਨੋ ਗਤਾ ਨੀ ਤੀਰਗ ਸ ਚਰਵਾ ਤੇ ਇਨ ਸੋਕ ਤੇ ਦੋਨਾ ਦ੍ਰਸ਼ਟੀ ਗ ਨੀਂ ਦੇ ਇੰਜਸ ਕ ਤਾਗ ਅਜਿਨ ਦੇਪ ਕੋ ਨੋ ਗ ਨੀ ਤੇ ਤੇ ਨਾ ਖ ਗ ਨਿਵਾਰਤ ਤੇ ਤਿਗ ਮਤੂ ਨੀ ਤਮੋ ਯੰਸ ਕੀ ਵਾਰੇ ਤੇ ਦੋਨਾ ਦਾ ਚਗ ਚਾਨੀ ਸ਼ੈਲੀ ਸੋਨਾ ਚਰੇਜ਼ ਨਾ ਤਾ ਨੀਂਦ ਤਾ ਸ਼ੈਲੀ ਗੰਤ ਤਾ ਸੋਨਾ ਚਰਗੇ ਤਾ ਫਾਨੀ ਫੰਸਮ ਸੁਖਾ ਸ਼ੇ ਕਿਉ ਨੀ ਕਰਗੇ ਤਮੋ ਰੇ ਤੇ ਦੋਨਾ ਦਾ ਦਾਗੰਦ ਤਾ ਸਮਾਗ ਨੰਗਰਾ ਸਮਾ ਤਾ ਤੰਸੰ ਅਜੋ ਦੋਗੀ ਥੋਰਗਾਂ ਨੇ ਨਾ ਤਾਗ ਤਾ ਸਮਾ ਸੂਰੇ ਤਾ ਤੰਸੰ ਛੋਪਚੇ ਰੁਖਾ ਗ ਯੰ ਦੇ ਸ਼ਮਜਿਕ ਚੀ ਦਾ ਤੰਗੇ ਤਾਗ ਕਗ ਛੋਪਚੇ ਕ ਜ਼ਿੰਜਰ ਕਰਗ ਚੁਜ਼ਨ ਰਾਮੋਜ਼ ਯੋਸ ਤੇ ਦੋਨਾ ਤਾ ਤੀਨੋ ਨਾ ਚੱਕਰ ਕ ਜ਼ੀ ਛਲ ਥੈਂਚੇ ਅੰਜਰ ਕ ਜ਼ੀ ਤੇਂਡੋ ਨੇ ਤਾ ਚਗਰ ਕ ਨੰਗ ਤਾ ਤਾਗ ਜ਼ੀਠਾ ਨਾ ਸੇ ਚਿੰਡਰ ਕੇ ਸੇ ਚਿੰਡਰ ਦਮੋਯੰ ਮੰਗਾ ਯੋ ਜ਼ੀ ਤਾ ਤੰਸੰ ਤਸ ਕੋ ਗ ਤੇ ਤਾ ਜਾਸ਼ਕ ਕਰਨ ਦੀ ਨਾ ਛਿੰਖ ਜ਼ੀ
다다스코가 대당나다 강다르창 안디 닌데 노기 토르강나 요리 노기 토르강가 녀탐체가 롱서스첼리다 루 망앙고르네 테노타크 체레즈나다 산디 사르치 도르치가다 크르겐 저르긴 담오스리 아 테노가다 홍탁랜로 카르송데는 이제 그러다 아 다가 중국난 크거다 아주 롭숙사 지지 특랑사 어다 뜨무가 녀르가 다가 아주 다가 닌데셴나다 어 닌데 님스니 아 대존이 다가 안디 야이그라 뜨무가 이차그능니 오초이 저트 타조라 다 다가 지 공니셰군 칭커스군 디르스처와 심지기 권너가 즈나 마르토 잼바가 다가 다 다가 아주 니라 소아라 어다 늘까 지지와 그 시리 대존이 아르그치가 있는 데다 뜨무 망아셰군이 아 다른 돌 텔리 소나치레 머그 잼바 망아가다 닌데 님스니 닌데 마시니 어떤모가 니탕레 테노 타브가다 다다치레즈나다 도기 토르강가 타모마인 바가다 저르그즈레즈 어다트킹 인제기요 테노 타브가다 치레즈나다 아조 워트카가다 닌데 아타 나가무니 타리오너레 마우와라다 다치타르 고거즈노다테 테다다 닌데 카카 잠바라타 시나라 탁시가다 닌게 잠바조 사 히나지나 닌게다 데 잠르 주니 데 사지오니 데 코암밤니 타모진 타 땅선 아조 아 총총르카가 닌데 카카 잠바조 지탕나 잠바 즈마시니 대존이 다 잠바가는가 가라망아답 아 다다가 티케사군이 단 지게서지 산이 있고니 너무 망가 때노 답가 저레즈나다 총총르가 땅선다 잠바사죠 머가금 잠바시나 호카차가지 다 더모지 이나마르다 아 닝게 아주 다가 잠반다 아 다다근디 니 영토환 너무가 다가 타기 아 텐토니 따다가 쳇고너 아 네츠음 사르와 담오이나 크르게 쌈르조니 아 텐토니 따 쌈르티능아다 다가조 땅닝에 초 차르치오나 차라라다 답 아 텐토니 따다가조 가라라다 모르츠게 담나 초코 테일리시나랑가타 아 시나흐심누 아 포알라 디니 토그치흐니 아 대존이 따 당선아주 당뇨병 쟁고 아 진방 안저스고는 디르스 저와가 나빠 너가그라시나 문노니 어떤 더 모시고 장차 먹니 어떤 니인다다 시그다 초대 저와즈레지 어떻게 못조이기요 다 특화무 소아리 아 소아 인제스 그다 다근디 공니 니셰고노 덴자와요 아 차즈간자와요 그즈나 인주크니가 크레크레 단다 아주 소아라 다가 조거르스 저와리 Тейну тапкада чрезна дага яркыкы дага джугнинга шомескук а суагнинга тамескук дага кырге инжу джугыргсы чырары та кыге чапырзы ону чазрезна кырге дага лолыкты лыңи яра юнадан джыргыта да кыге шмагы тыми жоны да зи иккыкыня пымадыс касы пымагы тыми жоны о кырге тымысры Тейтана да дагынды нафшуқпарыкагын динянга барлис кунутандыр Тейданада таңсанда на та норчик шунгда ону чарезна нэпшуқпарыка гы диняңа барлиита зиттанға та барлиита чазгиретан да азу сачану ону нирез нигиняңа та кунниңы ngotruйну га ните та та кази барлиис киуар. Тегета та га хучан диняңа та та га ата та га суа га камде барлиизи титанға. Тани та кунга нинде та тбетан барлиизи та тазиуар. Тамайна чарезна та кынига чапыр तो मतलब का आ तेरे दादा गंदनी आ ता स्वास कुनो ता तेरे ते दादा दाग स्वाइन जना दाग ता चितं रातां दर काचरे नीरा चेज मंजाक ताक के चिमा रंगोचंस करे आ हराती ना नीरा निगाच केज चुगोना रिंडा इंस कुन रिडारा करके चिमा रत्ता चंबोयं चूरा चेज रिंडाइने आ तमो इंगो का तेरो नीतां जर्दो तर का दाग खिमाग तमीज़ को किस कुनो चर्तांग जी लोलक द लंगना दा लोलक द सा लंगरी था जो दा कुनीशे कुनो गन जी इंजना रन जी ते खिमाग करके तमीज़ कर आ सोआ इंजना रे खिमाग तमीज़ कर तेरे चरियों में दा दाग और क खंबक द लंगे ते कुनो तरी ते दा दा चीसा ग यल चमुनी ची थप कर दा ओदा करके रा दाग चीसा दाग चोसा रा चंसा निगा नि ची थमने करके तमोस ते तनादा दाग चुंकु नंख क दाग अजुता लोबशुक्सा नैनफांस कोनो शंशुक्सा पेफांस कोनो लोबशंग निगानी देवसान जुनी तमोरे अजु दोगी थोरगं दनीरा दाग देवसान जुनी तमोस
리더라 다다가 아주 워크사차 촘진난다는 저르그직직 멤버스고너에 다동마즈 촘진나 아지다가 조 아주 니카가 잠바사가 테로니다 큐카가 다가 시라다 유화특등에 고리라다 자누들이 테다다 소아가 고리라다 뭐 유화마용가 아 테노다

Nichi disasi te ta sabla tru cheesi ta nige song jono te kugo kas koka. Taga ta gandhi onma na nigmi rikshik te ndar nigmi rikta namba mandrawa mangshang rang rang la chachi mandrawa yo chang datagla lo re zhan metok charwa tang jewan tokpa shik mayin bar cica rang tong yang ta ga lob cha chang tang ngab cha chik cha ta na bja tang nyekha song ngewa me par metok tang shik charwa tang jewa tokwa tang cica zoni ti sapshuk che nigma yongzo go kam zhuwa teji ramshan sariang jewa shik yo pi ta ga jewan da chong gwen zi tge ta ta ga zo gen ga ਵੀ ਦੋਰਜੀ ਗ ਤਾਗ ਠੋਂਖੀ ਚਮ ਹੈ ਕਿ ਮੈ ਲੋਂ ਰਾਂ ਦੀ ਨੰ ਨੀ ਦ ਚੰਗੇ ਦਾ ਤੰਗ ਦਾਂ ਦਖੇ ਆ ਨਿਗਮੇ ਨੇਮ ਜੀਸ ਕੋ ਨੋਂ ਦੰ ਦਖੇ ਨਿੰ ਜੇ ਕੋ ਤੇ ਤੋਂ ਨਾ ਅਜੂ ਸਾਚਾ ਨੀ ਦਰੇ ਕਾਰੀ ਜੀ ਨਿੰ ਜਨ ਤਰਾ ਮਥਮ ਨੀ ਆ ਤਮੋ ਗ ਤਾ ਨੀ ਜੀ ਇਨ ਸੋਕ ਆ ਤੇ ਹਾਂ ਚ ਨੀ ਚਰੇ ਦ ਨਾ ਤਾ ਨੇਰ ਗੁਜ ਜੀ ਰੇ ਤਾ ਰੰਗ ਗੁ ਨਾ ਚੀ ਦੋ ਨੋ ਗ ਨੀ ਆ ਰਿਗ ਤਾ ਸ਼ੇ ਕੋ ਗ ਦੇ ਯੰ ਚਰੇ ਜ ਨਾ ਤਾ ਤਾ ਗ ਨੇਰ ਗੁ ਜੈ ਲੀ ਚੋਂ ਸੇ ਮੈਂ ਬਾ ਯੰ ਜੀ ਤਾ ਨੇਰ ਗੁ ਨਾ ਅਜਿਨ ਦੇਪ ਕੋ ਨੋ ਤੇ ਨਾ ਚ ਗੇ ਜ ਚ ਆ ਕ ਗੇ ਅਰ ਗ ਮੈਂ ਬਾ ਨੋ ਤਾ ਕ ਨੀ ਤਮੋ ਮੇਸ ਕੀ ਵਾਰੇ ਤੇ ਦੋਨਾ ਦਾਗ ਨਿਰਗੁਲ ਦਾਗ ਜੈਨਲੀ ਚੋਂਸ ਮੈਂ ਬਾਈਨ ਜੀ ਯੰ ਨਿਰਗੁਲ ਯੰ ਦੇ ਸੋਂ ਕ ਨਿਰਗੁਲ ਨਾ ਰੰਗੁਨੀ ਚੀ ਗੋ ਨੂ ਗਤਾ ਨੀ ਤੀਰਗ ਸਚਰਵਾ ਤੇ ਇਨ ਸੋਕ ਤੇ ਦੋਨਾ ਦ੍ਰਸ਼ਟੀ ਗ ਨੀਂ ਦੇ ਇੰਜਸ ਕ ਤਾਗ ਅਜਿਨ ਦੇਪ ਕੋ ਨੂ ਗ ਨੀ ਤੇ ਤੇ ਨਾ ਖ ਗ ਨਿਵਾਰਤ ਤੇ ਤਿਗ ਮਤੂ ਨੀ ਤਮੋ ਯੰਸ ਕੀ ਵਾਰੇ ਤੇ ਦੋਨਾ ਤਾ ਚਗ ਚਾਨੀ ਸ਼ੈਲੀ ਸੋਨਾ ਚਰੇ ਜ਼ਨਾ ਤਾ ਨੀਂਦ ਤਾ ਸ਼ੈਲੀ ਗੰਤ ਤਾ ਸੋਨਾ ਚਰਗੇ ਤਾ ਫਾਨੀ ਫੰਸਮ ਸੁਖਾ ਸ਼ੇ ਕਿਉ ਨੀ ਕਰਗੇ ਤਮੋ ਰੇ ਤੇ ਦੋਨਾ ਤਾ ਦਾਗੰਦ ਤਾ ਸਮਾਗ ਨੰਗਰਾ ਸਮਾ ਤਾ ਤੰਸੰ ਅਜੋ ਦੋਗੀ ਥੋਰਗਾਂ ਨੇ ਨਾ ਤਾਗ ਤਾ ਸਮਾ ਸੂਰੇ ਤਾ ਤੰਸੰ ਛੋਪਚੇ ਰੁਖਾ ਗ ਯੰ ਦੇ ਸ਼ਮਜਿਕ ਚੀ ਦਾ ਤੰਗੇ ਤਾਗ ਕਗ ਛੋਪਚੇ ਕ ਜ਼ਿੰਜਰ ਕਰਗ ਚੁਜ਼ਨ ਰਾਮੋਜ਼ ਯੋਸ ਤੇ ਦੋਨਾ ਤਾ ਤੀਨੋ ਨਾ ਚੱਕਰ ਕ ਜ਼ੀ ਛਲ ਥੈਂਚ ਅੰਜਰ ਕ ਜ਼ੀ ਤੇ ਰੋ ਨੀ ਤਾ ਚਗਰ ਕ ਨੰਗ ਤਾ ਤਾਗ ਜ਼ੀਠਾ ਅੰਨਾ ਸੇ ਚਿੰਡਰ ਕੇ ਸੇ ਚਿੰਡਰ ਦਮੋ ਯੰ ਮੰਗਾ ਯੋ ਜ਼ੀ ਤਾ ਤੰਸੰ ਤਸ ਕੋ ਗ ਤੇ ਤਾ ਜਰਕ ਕਰਨ ਦੀ ਨਾ ਛਿੰਕ ਜ਼ੀ ਤਾ ਤਸ ਕੋ ਕ ਤੇ ਦੋਨਾ ਤਾ ਕੰਤਾਰ ਚੰ ਦੀ ਨੀਂਦ ਦੋਗੀ ਥੋਰਗੰਗ ਨਾ ਯੋਲੀ ਦੋਗੀ ਥੋਰਗੰਗ ਗ ਨਿਯ ਥਾਮ ਚ ਕ ਲੋਂਸ ਚੇਲੀ ਤਾ ਲੋ ਮੰਗਾ ਗੁਰਨ ਤੇ ਨੋ ਤਾ ਕ ਚਰੇ ਜ਼ ਨਾ ਤਾ ਸਾਨ ਦੀ ਸਰਚੀ ਦੁਰਚੀ ਗ ਤਾ ਕਰਗੇਂ ਡਰ ਗ ਦਮੋ ਜ਼ੀ ਤੇ ਨੋ ਗ ਤਾ ਹੋਂਤਕ ਡੈਨ ਰੋ ਕਰਚੰ ਦੇ ਨਾ ਇੰਜਸ ਕਰਾ ਤਾ ਤਾ ਗ ਟੋਂਕੋ ਨੰਖ ਕ ਤਾ ਅਜੋ ਲੋਸ਼ੁਕ ਸਾ ਚਿਕ ਚਿਕ ਥਰੰਗ ਸਾ ਔ ਦਾ ਤਮੋ ਗ ਨਿਰ ਕ ਤਾ ਗ ਅਜੋ ਤਾ ਗ ਨੀਂਦ ਸ਼ੈ ਨਾ ਤਾ ਔ ਨੀਂਦ ਨੀਮ ਸਨੀ ਤੇ ਜੋ ਨੀ ਤਾ ਗ ਦੀ ਜਾਈ ਗਰਾ ਤਮੋ ਗ ਇਛਾ ਗ ਨੰ ਨੀ ਮੋਟੋ ਇਜ ਗੋਟ ਤਾ ਜੋ ਰਾ ਤਾ ਦਾ ਗ ਅਚੀ ਕੋ ਨੀ ਸ਼ੈ ਕੋ ਨੋ ਛਿੰਖਸ ਕੋ ਨੋ ਦੀ ਰਿਗ ਸ ਚਰਵਾ ਸ਼ਮਜੀ ਕੀ ਕੋ ਨਰ ਕਾ ਜ਼ਨਾ ਮਾਰ ਤੋ ਜੈਂਬਾ ਗ ਤਾ ਗ ਤਾ ਦਾ ਗ ਜੋ ਨੀ ਰਾ ਸੋਆ ਰਾ ਔ ਤਾ ਦਰ ਕਾ ਚਿਕ ਚਿਕ ਵਾ ਕਰਨ ਸ਼ੀਰੀ ਤੇ ਜੋ ਨੀ ਹਰਿਗ ਚਿਗ ਇਨ ਨੰ ਡਾ ਤਮੋ ਮੰਗਾ ਸ਼ੈ ਕੋ ਨੀ ਤਾ ਦੋਰ ਤੇਲੀ ਸੋਨਾ ਚਰੇ ਮਰਗ ਜੈਂਬਾ ਮੰਗਾ ਗ ਤਾ ਨੀਂਦ ਨੀ ਮਸ ਨੀ ਨੀਂਦ ਮਸ਼ੀ ਨੀ ਔ ਤਮੋ ਗ ਨੀ ਤੰ ਰੇ ਤੇ ਨੋ ਤਾ ਕ ਤਾ ਨਦਾ ਚਰੇ ਜ਼ਨਾ ਤਾ ਦੋਗੀ ਥੋਰ ਗੰਗ ਥਮੋ ਮਾਇਮ ਬਾਗ ਤਾ ਜਰਗ ਜ਼ਰੇਸ ਔ ਤਾ ਤਿਖੇ ਗਿੰਜੇ ਕਿਓ ਤੇ ਨੋ ਤਾ ਕ ਤਾ ਚਰੇ ਜ਼ਨਾ ਤਾ ਅਜੋ ਵਟ ਕਾ ਗ ਤਾ ਗ ਨੀਂਦ ਤਾ ਨਾ ਹਮੂ ਨੀ ਤਾਰੀ ਉਨਰੇ ਮਾਉਂ ਰਾ ਤਾ ਦਤ ਚਿਕ ਤਰ ਗੋਗਜ਼ ਨੋ ਤਾ ਤੇ ਤੇ ਤਾ ਤਾ ਨੀਂਦ ਕਾ ਕ ਚੰਬਾ ਰਾ ਤਾ ਸੀਨਾ ਰਾ ਤਾ ਖਸ਼ੀ ਗ ਤਾ ਕ ਨੀਂਗੇ ਚੰਬਾ ਜੋ ਸਾ ਖਿਨਾ ਜੀ ਨਾ ਨੀਂਗੇ ਤਾ ਦੇਖ ਚੰਬਰ ਚੂ ਨੀ ਦੇਖ ਸਾ ਜੀ ਉ ਨੀ ਦ ਖੁਆਂ ਬਾਮ ਨੀ ਤਮੋ ਜ਼ਿੰ ਤਾ ਤੰਸਾਂ ਅਜੋ ਚੋਂ ਚੋਂ ਰਕਾ ਗ ਨੀਂਦ ਕਾ ਕ ਚੰਬਾ ਜੋ ਜ਼ੀ ਤੰ ਨਾ ਚੰਬਾ ਜ਼ਮਸ਼ੀ ਨੀ ਤੇਟੋ ਨੀ ਤਾ ਚੰਬਾ ਗ ਨਾ ਕਾਰਾ ਮੰਗਾ ਤਬ ਤਾ ਤਾ ਗ ਤਿਖੇ ਸਾ ਗੁ ਨੀ ਤਾਂ ਚਿਗੇ ਜ਼ ਚਿਕ ਸਾਨੀ ਕੋ ਨੀ ਦਮੋ ਮੰਗ ਤੇ ਨੋ ਤਾਪ ਕ ਚਰੇ ਜ਼ਨਾ ਤਾ ਚੋਂ ਚੋਂ ਰਕਾ ਤੰ ਸਾਂ ਤਾ ਚੰਬਾ ਸਾ ਜੋ ਮਰਗਾ ਗ ਚੰਬਾ ਸੀ ਨਾ ਹੁੱਕਾ ਛਾ ਗ ਜੀ ਤਾ ਤਮੋ ਜ਼ੀ ਨ ਮਾਰੇ ਤਾ ਨਿੰਗੇ ਅਜੋ ਤਾ ਗ ਚੰਬਾ ਦ ਤਾ ਦਾ ਗ ਦੀ ਨੀ ਯੰ ਤੋ ਖਾਨ ਦਮੋ ਗ ਤਾ ਗ ਥਗੀ ਤਿੰਨ ਚੋ ਨੀ ਤਾ ਦਾ ਗ ਚਸ ਗੋ ਨਰ ਨਿਰਚਮ ਸਰਵਾ ਤਮੋ ਇਨਾ ਕਰ ਗੇ ਚਾਮਰ ਚੋ ਨੀ ਤਿੰਨ ਚੋ ਨੀ ਤਾ ਚਾਮਰ ਤੀ ਨਾ ਤਾ ਦਾ ਗ ਅਜੋ ਤਾ ਨਿੰਗੇ ਚੋ ਚਰਚੀ ਨੋ ਨਾ ਛਰਾ ਰ ਤਾ ਤਪ ਤਿੰਨ ਚੋ ਨੀ ਤਾ ਦਾ ਗ ਅਜੋ ਕਾਰਾ ਰ ਤਾ ਮੋਰ ਚ ਗੇ ਤਾਮ ਨਾ ਚੋ ਕੋ ਤੇ ਲੀ ਸੀ ਨਾ ਰੰਗ ਤਾ ਸੀ ਨਾ ਖਸ਼ਮ ਨੂ ਪੋਆ ਲਾ ਦੇਨੀ ਤੋ ਚਖ ਨੀ ਤੇ ਚੋ ਨੀ ਤਾ ਤੰਸ ਅਜੋ ਥਾਂ ਨਿਓ ਪਿੰ ਚੰ ਗੋ ਚੰਬਾ ਨਾਂ ਜਰਸ ਕੋ ਨੋ ਦੀ ਰਿਗ ਸ ਚਰਵਾ ਗ ਨਾ ਪਾ ਅੰਦਰ ਕਾ ਗ ਰ ਸੀ ਨਾ ਮਨੋ ਨੀ ਤਾਂ ਦਮੋ ਸ਼ੀ ਗੋ ਜ਼ੰਚਾ ਮੰਗ ਨੀ ਤਾ ਨੀਂਦ ਤਾ ਸ਼ਿਗ ਤਾ ਛੋਟ ਚਰਵਾ ਜ਼ਰੇ ਜੀ ਤਿਖੇ ਮੋਟੋ ਇੱਕ ਹੋ ਤਾ ਟੁਖਾ ਮੋ ਸੋਆਰ ਸੋਆ ਇੰਜਜ਼ ਕ ਤਾ ਦਾ ਗੰਦੀ ਕੋਨੀ ਨੀ ਸ਼ੇ ਕੋ ਨੂ ਤੇਨ ਜਵਾ ਯੋਕ ਛਜ਼ਗਨ ਜਵਾ ਯੋਕ ਕਜ਼ਨਾ ਇੰਜੂ ਕਨੀ ਵਾ ਖਰੇ ਖਰੇ ਤਾਂ ਦ ਜ਼ੋ ਸੋਆ ਰਾ ਤਾ ਗ ਟੂ ਗਰ ਸ ਚਰਵਾ ਰੇ ਤੇ ਨੂ ਤਾ ਗ ਦਾ ਚਰੇ ਜ਼ਨਾ ਦਾ ਗ ਜਰਕ ਕ ਦਾ ਗ ਟੂ ਗ ਨਿਆ ਸ਼ੋ ਮੈਸ ਕੁਕ ਸੋਆ ਗ ਨਿਆ ਤਾ ਮੈਸ ਕੁਕ ਤਾ ਗ ਕਰਗੇ ਇੰਜੂ ਚੂ ਗਰ ਸ ਚਰਵਾ ਰੇ ਤਾ ਕਗੇ ਛਪਰ ਜ਼ੋ ਨੂ ਛਜ਼ਰੇ ਜ਼ਨਾ ਕਰਗੇ ਤਾ ਗ ਲੋਲਕ ਤ ਲੰਗੀ ਯਾਰਾ ਯੋਨਾ ਦਾ ਜਰਗ ਤ ਤਾ ਕ ਗ ਸ਼ਮਾ